0: ਜੀ ਸਾਹਿਬ, ਮੈਂ ਹਾਂ ਜੀ ਤੁਹਾਡਾ ਨਿਮਤੁਲਾ ਰਹੀ ਅਤੇ ਹਰ ਸਵਾਰ ਦੀ ਦੀਵਾਰ ਇਹ ਸਾਡਾ ਪ੍ਰੋਗਰਾਮ ਆਉਂਦਾ, ਫਰਮੈਸ਼ੀ ਪ੍ਰੋਗਰਾਮ ਆਉਂਦਾ, ਯਾਨੀ ਕਿ ਤੁਸਾਡੀ ਫਰਮੈਸ਼ FM ਰੇਡੀਓ ਦੀ ਪੇਸ਼ਕਸ਼ ਫਰਮੈਸ਼ ਤੁਸੀਂ ਫਰਮੈਸ਼ ਦੱਸੇ ਸੋ ਦੋਸਤੋ ਇਹਦੇ ਨਾਂ ਨਾਲ ਮੇਰੇ ਪਸ਼ਤੋ ਭਰਾ ਹਨ, ਉਹ ਵੀ ਸਾਡਾ ਪ੍ਰੋਗਰਾਮ ਬਹੁਤ ਜ਼ਬਰਦਸਤ ਸੁਣਦੇ ਨੇ ਤਾਂ ਪਸ਼ਤੋ ਬਰੁਣੋ ਤਾਸੋ ਤੁਮ ਅਸਲਾਮ ਵਾਲੇਕਮ ਪ੍ਰੋਗਰਾਮ ਖਬਰ ਸੰਦਰ ਸ਼ਮ ਤਾਸੋ ਤਾਂ ਹਰ ਕਲੈ ਵਾਯਮਾ ਤਾਸੋ ਮਿਸਾ ਖਿਸਤਲ ਸ਼ਮੀਨਾ ਵਾਲੋ ਚ ਪਸ਼ਤੋ ਗਾਣੇ ਵੀ ਬਿਲਕੁਲ ਲੱਖ ਚ ਤਾਸੋ ਮੂਸਰਾ ਮੀਨਾ ਮੁਹੱਬਤ ਕਹੋ ਦਸਰੇ ਕੀਸ਼ੇ ਖੁਦੇ ਤਾਸੋ ਖਿਦਮਤ ਸ਼ੇ ਜ਼ ਬਿਆਹਮ ਹਾਜ਼ਰੇ ਮਾ ਕਾ ਤਾਸੋ ਪਸ਼ਤੋ ਗਾਨਾ ਸੌਂਗ ਆਰੋ ਪਦੇਗ ਲੰਬਰ ਬੰਦੇ ਬਕਾਲ ਕੋ ਮਾਸਰਾ ਬ ਮਿਲਵੇਜੋ 09635114488। ਜੀ ਦੋਸਤੋ, ਤੁਸਾਂ ਦੇ ਵਾਸਤੇ ਵੀ ਇਹੋ ਲੰਬਰ ਹੈ 09635114488। ਰਾਬਤਾ ਲੰਬਰ ਹੈ ਮੇਰੇ ਨਾਲ, ਰਾਬਤਾ ਕਰੇ ਸੋ, ਆਪਣੀ ਫਰਮੈਸ਼ ਦੱਸੋ ਸੋ, ਤੁਸਾਡਾ ਹਰ ਗਾਣਾ ਅਸਾਂ ਕੋਸ਼ਿਸ਼ ਕਰੇ ਸੋ ਕਿ ਤੁਹਾਡਾ ਹਰ ਗਾਣਾ ਪੂਰਾ ਥੀਵੇ। ਇਨਸਾਨ ਹੈ, ਅਗਰ ਨਹੀਂ ਮਿਲਵਾਂਦਾ ਕੰਪਿਊਟਰ ਵਿੱਚ ਨਹੀਂ ਆਉਂਦਾ ਤੁਹਾਡੀ ਇਵੇਂ ਫਰਮੈਸ਼ ਆਉਂਦੀ ਹੈ ਤਾਂ ਉਹਦੇ ਵਾਸਤੇ ਅਸਾਂ ਮਾਜ਼ਰਤ। ਹਾਂ ਬਿਲਕੁਲ, ਉਹਦੇ ਨਾਲ ਰਲਦਾ ਮਿਲਦਾ ਵੀ ਦੱਸੇ ਸੋ ਅਤੇ ਅਸਾਂ ਕੋਸ਼ਿਸ਼ ਕਰੇ ਸੋ ਤੁਹਾਡਾ ਗਾਣਾ ਲਾ ਸੋ। ਦੋਸਤੋ, FM ਰੇਡੀਓ 88.4 ਅਮਨ ਰੇਡੀਓ ਟਾਂਗ ਦੀ ਆਵਾਜ਼ ਹੈ ਅਤੇ ਪ੍ਰੋਗਰਾਮ ਹੈ ਖਬਰ ਸੰਦਰ ਹੈ। ਵੈਲਕਮ ਬੈਕ, ਵੈਲਕਮ ਪ੍ਰੋਗਰਾਮ ਵਿੱਚ ਵੱਧ ਇੱਕ ਦਫ਼ਾ 100 ਬਿਸਮਿਲਾ, 7 ਬਿਸਮਿਲਾ, 1000 ਬਿਸਮਿਲਾ ਦੇਖਣ ਮਿੱਠਾ ਪ੍ਰੋਗਰਾਮ ਸ਼ੁਰੂ ਪਈ ਹੈ ਅਤੇ ਦੇਖਣ ਪਹਿਲੀ ਜ਼ਬਰਦਸਤ ਖੁਸ਼ਨਸੀਬ ਅਤੇ ਲੱਕੀ ਕਾਲਰ ਕੌਣ ਹੈ ਦੇਖਣ ਚਾਹੁੰਦੇ ਕਹਿ ਰਹੇ ਕਿ ਮੇਰਾ ਵੀਰਾ। ਹੈਲੋ, ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ, ਸਰੰਗਾ ਜੋੜੇ ਬਰਾਬਰ ਹੈ।
0: ਰੱਬ ਦੇ ਖੁਸ਼ਹਾਲ ਕਾ ਆਬਾਸ ਹੈ, ਜਾ ਖਪਲ ਨਾਮ ਖੁਰਾ ਤਾ ਵਸ਼ਵਾ
1: ਜੰਡੋਲੇ ਨਾ ਅਬਦੁਰਰਹਮਾਨ ਖਬਰ
0: ਹੈ। ਜੰਡੋਲੇ ਨਾ ਅਬਦੁਰਰਹਮਾਨ, ਅਬਦੁਰਰਹਮਾਨ ਅਜ਼ੇਤਾ ਤਾ ਪ੍ਰੋਗਰਾਮ ਸ਼ੇ ਹਰ ਕਲਾ ਵਾਯਾਮਾ ਅਬਦੁਰਰਹਮਾਨ ਚਰੰਗ ਹੈ ਤਬੀਅਤ ਦੇ ਸ਼ਦਾ ਪ੍ਰੋਗਰਾਮ ਆਰਵੇ ਲੱਗਿਆ ਹੈ ਲਕਾ ਪਹਿਲਾ ਪਹਿਲਾ ਕਾਲ ਦੇ ਉਕੜਾ ਲਾ ਖੁਸ਼ ਨਸੀਬ ਹੈ। ਬਿਲਕੁਲ ਜੀ, ਮਾ ਜੀ ਜੀ ਬਿਲਕੁਲ ਮਾ ਵਾਲਾ ਚੇ ਮੁਝ ਪ੍ਰੋਗਰਾਮ ਖੁਦਾ ਸਰਾਇ ਕਿਸ਼ੇ ਖੁਦਾ ਮੀਨਾ ਮੁਹੱਬਤ ਮੁਝ ਸਰਾ ਪਸ਼ਤੋ ਵਾਲਾ ਹਮ ਲਰੀ ਪਾਗੇ ਖਿਦਮਤ ਚੇ ਮੁਦਾ ਅਰਦ ਉਕੜਾ ਚੇ ਤਾਸੋ ਮਿਸਤਾ ਹਿਸਾ ਖਸਲਾ ਸ਼ੋ ਅਖਪਲ ਫਰਮੈਸ਼ ਸ਼ਵਲ ਸੋ ਤਾ ਫਰਮੈਸ਼ ਬਤਾਸੋ ਫਰਮੈਸ਼ ਬਸ ਮੁਝ ਬਾ ਕੋਸ਼ਿਸ਼ ਕੋ ਪੂਰਾ ਪੂਰਾ ਚੇ ਤਾ ਪਸ਼ਤੋ ਵਾਲਾ ਗਾਣੇ ਹਮ ਪੂਰਾ ਕੋ ਚੇ ਫਰਮੈਸ਼ ਦੇ ਰਵੜੇ ਦਾ
1: ਫਰਮਾਇਸ਼ ਖੁ ਮੇਰਾ ਉੜ ਦਸ ਯਾਰ ਨਾ ਮਨ ਮੇਰਾ ਜੀ ਖੁ ਗਾਨਾ ਦਾਸ ਦਾ ਚ ਦੌਰ ਜਮਾ ਬ ਫਰਮਾਇਸ਼ ਤੁਰ ਕਾਟਨ ਉ ਕਾ ਸਿਨ ਐਲਾ ਮਨ ਉ ਕਾ
0: ਆ ਦਾ ਯੋ ਵਰ ਤ ਬਿਆ ਤ ਮਾ ਤ ਵਸ਼ਵ ਦਗਾ
1: ਉਹ ਚ ਦੌਰ ਜਮਾ ਬ ਫਰਮਾਇਸ਼ ਤੁਰ ਕਾਟਨ ਉ ਕਾ
0: ਆਹਾ ਆਹਾ ਵਾ
1: ਆ ਸਿਨ ਐਲਾ ਮਨ ਉ ਕਾ
0: ਸਿਨ ਐਲਾ ਮਨ ਉ ਕਾ ਆ ਬਿਲਕੁਲ ਜੀ ਰਹਿਮਾਨਾ ਚਾ ਤ ਦੁਆ ਸਲਾਮ ਵਰ ਕੇ ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ ਅਬਦੁਰਰਹਮਾਨ ਹਨ ਜੰਡੋਲੇ ਚੋਂ ਜ਼ਬਰਦਸਤ ਫਰਮੈਸ਼ ਦੱਸੀ ਜੇ ਕਹਿੰਦੇ ਕਿ ਬਿਲਕੁਲ ਅਸਾਂ ਫਰਮੈਸ਼ ਦੱਸ ਸਕਦੇ। ਮੈਂ ਕਿਹਾ ਜੀ ਬਿਲਕੁਲ ਪਸ਼ਤੋ ਬਿਰਾਉਣ ਵਾਸਤੇ, ਕਿਉਂਕਿ ਮੈਂ ਨਾਲ ਮੁਹੱਬਤ ਪਿਆਰ ਕਰੇ ਨੇ ਅਤੇ ਪਸ਼ਤੂਨ ਬਿਰਾਉਣ ਵਾਸਤੇ ਸਪੈਸ਼ਲ ਪ੍ਰੋਗਰਾਮ ਹੈ, ਕਿਉਂਕਿ ਫਰਮੈਸ਼ੀ ਪ੍ਰੋਗਰਾਮ ਹੈ। ਇੱਕ ਕਾਲ ਦੇਖਣ ਬਈ ਆਉਂਦੀ ਪਈ ਹੈ, ਮੈਂ ਸੋਹਣਾ ਸਜਣ ਕੌਣ ਹੈ। ਹੈਲੋ, ਹੈਲੋ, ਅਸਲਾਮ ਵਾਲੇਕੁਮ। جناب جناب خپل نام خورا تا وشو ما جګره ما زړه
2: سلیم کټی خیل او بودی کلینا
0: سلیم کټی خیل تا ته دواړه لاس وباند سلام کوم خوش آمدید وایم هر کله وایم سټوډیو شه سلیم خانه چرنګ ہے
2: یار ډیر شکر الحمدللہ تا سره مؤمن جو د بلال د کلاس
0: ما سره جی بلا محمد بلال خټک صاحب دا جی وعلیکم السلام داؤں پر ٹنڈے باندھے لا سے چتر ایشا دا چ سلام جواب ادھر کئی لگیا دا
2: قدرمان سے عزت مان صاحب اس حکم دا ما دا دا چ ورتائی میڈم ساتھ میٹر شاٹ ہے
0: میڈم ما ساتھ دا میٹر شاٹ ہے آواز چا والدا
2: آواز جن کئی والدا خدا پتہ نہ سچ ہے ادی کا کیا نی بھئی کم ہے بھئی کوئی واسطہ
0: پے اچھا ادی کا کیا نی وال صحیح سوا بوئے باریاں ادی کا کیا نہیں والے بوئے باریاں ٹھیک ہے سلیم خان جی جی یار کدرے منٹ ہی کا چلو رہی تا والا خوب مکمل بپریش دو سلیم خان تو خوب مجھے جڑ سارے اللہ دے خوشحال کا سلیم خان داخل افسر کی پروگرام دادا تاسو باندھ شل لگے جی جی جی ڈیرا مہربانی علامہ خوشحال کا سلیم خان چاہتا دعا سلام والا جا اللہ دے خوشحال کا، اللہ دے آباد کا۔ اے ہن جی سلیم کٹی خیل، زبردست سادہ بھائی ہے، سادہ دوست ہے۔

0: ਵੈਲਕਮ ਬੈਕ, ਵੈਲਕਮ 09635114488 ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਵੀ ਆ ਸਕਦੇ ਹੋ, ਤਾਸੋ ਮਰਤ ਲੈ ਸੋ ਕਾਲ ਪਲੀ ਕੇ ਬਾਂਧੇ ਯਖਪਲ ਫਰਮੈਸ਼ ਸ਼ਵਲੇ ਸੋ ਕੋਸ਼ਿਸ਼ ਪਕੂ ਚ ਤਾਸੋ ਫਰਮੈਸ਼ ਸੁਣਾ ਹੂੰ ਪਰਵਾਕੂ ਪਸ਼ਤੋ ਵਾਲ ਚੇ ਦੋਸਤੋ, ਤੁਸੀਂ ਵੀ ਆ ਸਕਦੇ ਹੋ ਆਪਣਾ ਸਰਾਇਕੀ ਪਸ਼ਤੋ ਸਰਾਇਕੀ ਜਾਂ ਉਰਦੂ ਦਾ ਕੋਈ ਫਰਮੈਸ਼ ਹੋਏ ਤਾਂ ਬਿਲਕੁਲ FM ਰੇਡੀਓ 88.4 ਦੀ ਨਸ਼ਰੀਆਤ ਹੈ, ਤੋ ਸਾਡੀ ਫਰਮੈਸ਼ ਅਤੇ ਸਾਡੀ ਪੇਸ਼ਕਸ਼ ਕਾਲ ਆਉਂਦੀ ਪਈ ਮਿੱਠਾ ਬਿਰਾ ਦੇਖਣ ਕੌਣ ਹੈ? ਹੈਲੋ, ਅਸਲਾਮ ਵਾਲੇਕੁਮ FM ਰੇਡੀਓ ਟਾਂਕ। ਅਫਸੋਸ, ਕਾਲ ਕੱਟ ਗਈ ਹੈ ਦੋਸਤ, ਮਾਯੂਸ ਨਹੀਂ ਹੋਣਾ, ਕਾਲ ਆਉਂਦੀ ਦੇਖਣ, ਬਈ ਕਾਲ ਆਉਂਦੀ ਪਈ, ਮੇਰਾ ਭਰਾ ਕੌਣ ਹੈ? ਹੈਲੋ, ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ।
0: ਮੇਰਾ ਮਿੱਠਾ ਸੋਹਣਾ ਭਰਾ ਕੌਣ ਹੀ ਵੇ?
1: ਰੰਗੀਨ ਗੰਡਪੁਰ।
0: ਰੰਗੀਨ ਗੰਡਪੁਰ ਕਿਹੜੇ ਇਲਾਕੇ ਚ ਮੇਰਾ ਮਿੱਠਾ? ਪੱਥਰੀ ਚੋਂ। ਸਰਦਾਰਾ, ਅਸਲਾਮ ਵਾਲੇਕੁਮ, ਸਟੂਡੀਓ ਤੱਕ ਬਿਸਮਿਲਾ ਕਹਿੰਦੇ ਆ। ਹਾਲ ਹੈ ਮੇਰਾ ਸੋਹਣਾ ਮਿੱਠਾ, ਕਿਆ ਹਾਲ ਹੈ? ਠੀਕ ਠਾਕ ਤਬੀਅਤ ਸੈੱਟ ਹੈ? ਕਿਵੇਂ ਪ੍ਰੋਗਰਾਮ ਲੱਗਦਾ ਪਿਆ ਜੀ? ਹਾਂ, ਕੋਈ ਯਾਰ ਦੋਸਤਾਂ ਕੋ ਸਲਾਮ, ਕੋਈ ਪੈਗਾਮ ਲਿਆਉਣਾ ਚਾਹਵੇ ਤਾਂ? ਜੀ ਜੀ ਜੀ, ਅਦਨਾਨ ਕੋ, ਠੀਕ ਹੈ ਜੀ। ਜੀ ਜੀ ਜੀ ਦੋਸਤੋ, FM ਰੇਡੀਓ 88.4 ਅਮਨ ਰੇਡੀਓ ਟਾਂਗ ਦੀ ਆਵਾਜ਼ ਦੇਖਣ, ਬਈ ਕਾਲ ਆਉਂਦੀ ਪਈ, ਮੇਰਾ ਮਿੱਠਾ ਭਰਾ ਕੌਣ ਹੈ? ਹੈਲੋ, ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ, ਮਤਲਬ ਵੀਰਾ ਖੈਰ ਮਲਾ
0: ਹੈ? ਉਹ ਖੁਸ਼ੀਆਂ ਨੀ ਆਬਾਦ ਹੋਵੇ, ਹਮੇਸ਼ਾ ਖੁਸ਼ੀਆਂ ਨੀ, ਇਨਸ਼ਾ ਅੱਲਾ ਸਿਹਤ ਹੋਵੇ। ਮੇਰਾ ਮਿੱਠਾ ਭਰਾ ਕੌਣ ਹੈ?
1: ਗੁਲਬਰਾਮ ਰਮੇਵਾਲ।
0: ਉਹ ਗੁਲਬਰਾਮ ਰਮੇਵਾਲਾ ਸਾਡਾ ਸਿੰਘਾਰ, ਅਸਲਾਮ ਵਾਲੇਕੁਮ। ਹਾਲ ਮੇਰਾ ਸੋਹਣਾ ਮਿੱਠਾ, ਮੇਰੇ ਦਿਲ ਦੀ ਟਕੋਰ, ਕਿਵੇਂ ਪ੍ਰੋਗਰਾਮ ਕਿਵੇਂ ਲੱਗਦਾ ਪਿਆ? ਵਾਹ ਵਾਹ ਵਾਹ, ਅੱਜ ਤਾਂ ਗਰਮੀ ਕੋ ਨੀ, ਹਵਾ ਹੀ ਠੱਡੀ ਹੋ ਸੀ ਤੇ ਛਾਂ ਵੀ ਠੱਡੀ ਹੋ ਸੀ। ਵਾਹ ਜੀ ਵਾਹ ਵਾਹ, ਅੱਛਾ ਤੇ ਬੀਆ ਸੁਣਾਓ ਨਵੀਂ ਤਾਜ਼ੀ, ਕੁਲਾਚੀ ਦਾ ਹਾਲ ਹਵਾਲ ਹੋ, ਗਰਮੀ ਤਾਂ ਅੱਜ ਦੀ ਵਾਰ ਮੇਰੇ ਖਿਆਲ ਅੱਜ ਤਾਂ ਗਰਮੀ ਘੱਟ ਹੈ। ਸ਼ੁਕਰ ਹੈ, ਸ਼ੁਕਰ ਹੈ, ਅਲਹਮਦੁਲਿਲਾ, ਸੁਮਾ ਅਲਹਮਦੁਲਿਲਾ। ਗੁਲਬਰਾਮ ਭਰਾ ਲੈ ਬੱਠਿਆ ਲਏ ਤੇ ਦਿਹਾੜੀਆਂ ਵਾਲੇ ਤੇ ਰਮੇਵਾਲ ਜਾਂ ਆਜੜੀ ਤੇ ਰੇੜੀਆਂ ਵਾਲੇ ਮਜ਼ਦੂਰ ਕਾਰਾਂ ਵਾਸਤੇ ਇਹ ਧੁੱਪ ਬਹੁਤ ਸਖਤ, ਉਹਨਾਂ ਕੋ ਔਖਾ ਕਰੇਂਦੀ ਹੈ, ਤਾਂ ਹਰ ਵਕਤ ਦੁਆ ਮੰਗਣੀ ਚਾਹੀਦੀ ਜੋ ਇਹਨਾਂ ਕੋ ਅੱਲਾ ਤਾਲਾ ਸੌਖਾ ਕਰੇ। ਬਿਲਕੁਲ ਹਿੰਮਤ ਦਿੰਦਾ, ਮੈਂ ਤਾਂ ਇਹੋ ਦੁਆ ਮੰਗਦਾ ਹੁੰਦੇ ਅੱਲਾ ਤਾਲਾ ਮਜ਼ਦੂਰ ਤਾਂ ਲੱਗੇ ਪੈਣ, ਲੇਕਿਨ ਮੇਰੀ ਇਹ ਦੁਆ ਹੈ ਯਾ ਪਾਕ ਪਰਵਰਦਿਗਾਰਾ, ਇਹਨਾਂ ਦੇ ਜਿਹੜੇ ਬਾਲ ਬੱਚੇ ਉਹਨਾਂ ਕੋ ਸੌਖੀ ਰੋਜ਼ੀ ਦੇਵੇ।
1: ਬਿਲਕੁਲ
0: ਬਿਲਕੁਲ,
1: ਮੈਂ
0: ਕੁਛ ਚੋਲਾ ਸਿਵਾ ਦੇ ਮਜ਼ੇਦਾਰ ਹੈ, ਅਗਰ ਇਹ ਨੋਇਤ ਇਹਦੇ ਨਾਲ ਤਾਂ ਕੋਈ ਬੀਆ ਤੌਲੇ ਦਾ ਗਾਣਾ ਅਗਰ ਯਾਦ ਹੋਵੇ ਤਾਂ ਉਹ ਦੱਸ ਜੇਰਾ ਲੱਭੀ ਉਹ ਲਾ ਦੇ ਸੂ। ਖੁਸ਼ੀਆਂ ਨੇ, ਖੁਸ਼ੀਆਂ ਨੇ, ਬਿਲਕੁਲ। ਕਿਆ ਯਾਰ ਦੋਸਤ ਕੋ ਸਲਾਮ, ਜੀ ਬਿਲਕੁਲ, ਵਾਲੇਕੁਮ ਅਸਲਾਮ, ਵਾਲੇਕੁਮ ਅਸਲਾਮ, ਜੀ ਬਿਲਕੁਲ। ਇਹ ਹਨ ਜੀ ਗੁਲਬਰਾਮ ਰਮੇਵਾਲ, ਤਹਿਸੀਲ ਕੁਲਾਚੀ ਕਣ, ਸਰਦਾਰ ਸਾਹਿਬਾਨ ਆ ਸਾਡੇ, ਤੇ ਇਹਨਾਂ ਫਰਮੈਸ਼ ਦੱਸੀ ਅਤਾਊਲੇ ਦੀ। ਬਿਲਕੁਲ ਜੀ ਫਰਮੈਸ਼, ਕੋਸ਼ਿਸ਼ ਕਰੇ ਨੇ ਤੁਹਾਡਾ ਅਤੌਲਾ ਗੁਲੈਨਿਆ, ਲੇਕਿਨ ਇਹ ਕਣ ਪਹਿਲੇ ਇੱਕ ਵਗਮਾ ਦੀ ਆਵਾਜ਼ ਆਈ, ਮੁਹੰਮਦ ਬਸ਼ੀਰ ਹੈ ਪੇਜ਼ੂ ਦੇ ਵਿੱਚੋਂ, ਅਤੇ ਪੇਜ਼ੂ ਵਾਲਾ ਸਾਡਾ ਪਿਆਰ ਮੁਹੱਬਤ ਸਾਨੂੰ ਪਸ਼ਤੋ ਵਾਲਾ ਬਿਰਾ ਹੈ, ਤਾਂ ਉਹ ਫਰਮੈਸ਼ ਦੱਸੀਏ, ਬਿਲਕੁਲ ਉਹਦੀ ਫਰਮੈਸ਼ ਕਰੇ ਨੇ, ਆਓ ਪੇਜ਼ੂ ਵਾਲੇ ਯਾਰ ਦੀ ਮੇਰਾ ਸੋਹਣੇ ਬਿਰਾ ਕਾਲ ਕੀਤੀ ਹੈ ਮੁਹੰਮਦ ਬਸ਼ੀਰ, ਅਤੇ ਉਹਦੀ ਆਓ ਫਰਮੈਸ਼ ਰਲ ਕੇ ਸੁਣਨੀ ਹੈ।

ਵੈਲਕਮ ਦੋਸਤੋ, ਵੈਲਕਮ ਪ੍ਰੋਗਰਾਮ ਵਿੱਚ, ਖੁਸ਼ ਆਮਦੀਦ ਦੋਸਤੋ। ਟਾਈਮ ਬੜਾ ਤੇਜ਼ੀ ਨਾਲ ਗਿਆ ਛਾ, ਪਤਾ ਹੀ ਨਹੀਂ ਲੱਗਿਆ ਕਿ ਟਾਈਮ ਖਤਮ ਥੀ ਗਿਆ। ਪੱਥਰ ਵਾਲਾ ਮੈਂ ਸੋਹਣਾ ਬਿਰਾ ਨਾਰਾਜ਼ ਨਹੀਂ, ਮੈਂ ਅਗਲੇ ਪ੍ਰੋਗਰਾਮ ਵਿੱਚ ਤੇਰੀ ਫਰਮਾਇਸ਼ ਸਰੇ ਫਹਿਰਿਸਤ ਸੀ, ਪ੍ਰੋਗਰਾਮ ਸੁਣੇ ਅਗਲੇ ਹਫ਼ਤੇ ਦੇ ਵਿੱਚ, ਕਿਉਂਕਿ ਹੁਣ ਟਾਈਮ ਬਿਲਕੁਲ ਖਤਮ ਥੀ ਗਿਆ। ਦੋਸਤਾਨੋ, ਕਚੇਰੇ ਤਮਾ ਖੁਲਣਾ ਦਾ ਸੇ ਖਬਰਾਂ ਵਤਲਾਈ, ਜਾਂ ਚਿਹਰੇ ਦਾ ਸੇ ਵਰਜਾ ਕਹਿੰਦੇ ਵਾਲੇ ਛੇ ਪਜ਼ੋ ਪਛਤੋ ਬਾਂਧੇ ਡੇਰ ਨਾ ਪਏ ਜਾਂ, ਕਚੇਰੇ ਗਲਤ ਖਬਰਾਂ ਵਤਰੀ ਛੇ ਪਤਾ ਸੋ ਜੜ ਬਾਂਧੇ ਅਸਰ ਕੜਈ, ਤਾਸੋ ਲਮਾਨ ਖਪਾ ਸਲਿਓ, ਲਾ ਚਿਹਰੇ ਦਾ ਸੇ ਖਬਰ ਸਲਈ, ਕਤਾ ਸੋ ਜੜ ਬਾਂਧੇ ਬੋਝ ਰਗਲਈ, ਅੱਲਾ ਪਰ ਨਾਮ ਬਾਂਧੇ ਲਾ ਕਜ਼ਮ ਮਾਫੀ ਗਵਾੜਾ ਮਾ। ਦੋਸਤੋ, ਅਗਰ ਕੋਈ ਗਲਤ ਗਾਲ ਜਾਂ ਗਲਤ ਲਫ਼ਜ਼ ਮੇਰੇ ਮੂੰਹ ਚ ਨਿਕਲੇ ਹੋਏ ਤੇ ਤੂੰ ਸਮੈਂ ਕਣ ਖਫੇ ਥੈ ਹੋ, ਮੈਂ ਮਾਫੀ ਦਾ ਤਲਬਗਾਰ ਹਾਂ। ਇਨਸ਼ਾਲਾ ਅਗਲੇ ਹਫ਼ਤੇ ਸੁਹਾਰ ਤੇ ਵੱਧ ਇਨਸ਼ਾਲਾ ਸਰ ਨਾਲ ਸ਼ਰੀਕ ਥੀ ਸਾਂ, ਪ੍ਰੋਗਰਾਮ ਕਰੇ ਸੂੰ, ਜ਼ਿੰਦਗੀ ਰਹੀ ਤਾਂ ਬਿਲਕੁਲ ਮੁਲਾਕਾਤ ਸੀ। ਅਗਲੇ ਹਫ਼ਤੇ ਤੱਕ ਨਿਮਤ ਉਲੇ ਅਰਾਈ ਕੋ ਇਜਾਜ਼ਤ ਦਿਓ, ਅੱਲਾ ਤਾਲਾ ਸਭ ਕੋ ਖੁਸ਼ ਰੱਖੇ, ਆਬਾਦ ਰੱਖੋ, ਹਮੇਸ਼ਾ ਖੁਸ਼ੀਆਂ ਉਹਨੇ ਕਹਿੰਦੇ ਮੁਹਤਾਜ ਨਾ ਹੋ, ਰਬੀ ਲਾਲਮੀਨਾ ਖੁਸ਼ੀ ਵਾਲੀ ਜ਼ਿੰਦਗੀ ਦੇ ਉਹਨੇ, ਬਿਮਾਰੀਆਂ ਕਾ ਮਾਨ ਹੋਣੇ ਅਤੇ ਅੱਲਾ ਤਾਲਾ ਜੀ ਇਹਦੇ ਜ਼ਿੰਮੇ ਕਰਜ਼ਨ ਯਾਰ ਰਬੀ ਲਾਲਮੀਨਾ ਉਹਨਾਂ ਕੋ ਆਪਣੀ ਕੁਦਰਤ ਨਾਲ ਉਹਨਾਂ ਦੇ ਕਰਜ਼ੇ ਲੁੰਡੇ ਕਰ। ਵਹਿੰਦੇ ਵਹਿੰਦੇ ਲਈ ਬਸ ਇਹ ਦੁਆ ਮੰਗਦਾ ਅਤੇ ਦੁਆਈਆਂ ਦੇਂਦਾ ਵੀ ਹਾਂ ਕਿ ਖੁਸ਼ੀਆਂ ਉਹਨੇ ਆਬਾਦ ਹੋਵੋ, ਮੈਂ ਕੋਈ ਜ਼ਿਆਦਾ ਦਿਓ। ਫੀ ਅਮਨੁੱਲਾ ਵਸਲਾਮ।